0: ਤੁਸੀਂ ਫੌਜ ਵਿੱਚ ਉਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਅਪਨੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਅਪਨਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈਂ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।

ਡੂੰਘਾ ਹਿਜਰਨਾ ਤੀਰ ਦਿਲੇ ਵਿੱਚ ਲਾਈ ਗਏ, ਡੂੰਘਾ ਹਿਜਰਨਾ ਤੀਰ ਦਿਲੇ ਵਿੱਚ ਲਾਈ ਗਏ, ਹਾਇਓ ਬੰਗਾ ਪੰਨੀਆਂ। ਅੱਜ ਅਸ਼ਰਫ ਨਿੰਦਰਾਂ ਵੀ ਦੂਰ ਨਸੀਆਂ, ਅੱਜ ਅਸ਼ਰਫ ਨਿੰਦਰਾਂ ਵੀ ਦੂਰ ਨਸੀਆਂ, ਅੱਲਾ ਜਾਣੇ ਕਿਹੜੇ ਹਾਲ ਵਿੱਚ ਮੈਂ ਫਸੀਆਂ, ਅੱਲਾ ਜਾਣੇ।

ਸਜਣੋ, ਗੋਜਰੀ ਜ਼ਬਾਨ ਮਾ ਚੱਲਣ ਵਾਲਾ ਪ੍ਰੋਗਰਾਮਾਂ ਨੇ ਸਿਰਫ ਜ਼ਬਾਨ ਹੀ ਨਹੀਂ ਬਲਕਿ ਸਕਾਫ਼ਤ, ਤਮੱਦਨ, ਸ਼ਨਾਖਤ ਨਾਲ ਵੀ ਪਹਿਚਾਣ ਵੀ ਦਿੱਤੀ ਹੈ ਅਤੇ ਵਾਧੋ

ਦੇਗਾ, ਫਰੋਗ ਦੇਗਾ ਉਸ ਨਾਲ ਬਚਾਈ ਹੋਈ ਹੈ। ਅਤੇ ਆਕਾਸ਼ਵਾਣੀ ਸ਼੍ਰੀਨਗਰ ਤੇ ਗੋਜਰੀ ਪ੍ਰੋਗਰਾਮ ਨੇ ਦੂਰ ਦੁਰਾਡੇ ਬਸਣ ਵਾਲਾ ਆਪਣਾ ਸਾਮੀਨ ਕੀ ਮਰਕਜ਼ ਮਰ ਰਹਿ ਗਿਆ, ਜਿਸ ਤਰ੍ਹਾਂ ਉਨਕੀ ਨੁਮਾਇੰਦਗੀ ਕੀ ਹੈ। ਵਾਹ, ਮੈਨੂੰ ਲੱਗਿਆ ਕਿ ਬਾਕੀ ਹਰੇਕ ਇਦਾਰਾ ਤੋੜੀ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਅਤੇ ਅੱਲਾਹ ਤਾਲਾ ਇਸ ਸਫ਼ਰ ਨਾਲ ਇਸੇ ਤਰ੍ਹਾਂ ਜਾਰੀ ਸਾਰੀ ਰੱਖਿਆ। ਅਤੇ ਸੱਜਣੋ, ਆਕਾਸ਼ਵਾਣੀ ਇਹ ਜਿਹੜੀ ਮੈਗਨੇਟਿਕ ਵੇਵਸ ਹੈ, ਇੰਨੇ ਕੇ ਜ਼ਰੀਏ ਆਮ ਇੱਕ ਦੂਜਾ ਨਾਲ ਮਾਰੋ ਜੋ ਜਿਹੜੇ ਦੋਸਤੀ ਕੋ ਜੋ ਜਿਹੜਾ ਜ਼ਰੀਓ ਹੈ, ਮਾਰਾ ਸੁਣ ਸੁਣਾਉਣ ਕੋ ਜਿਹੜਾ ਜੋ ਜ਼ਰੀਓ ਹੈ, ਜੋ ਇਸੇ ਤਰ੍ਹਾਂ ਬਰਕਰਾਰ ਹੈ।

ਸਜਣੋ, ਆਕਾਸ਼ਵਾਣੀ ਨੇ ਸਿਰਫ ਲੋਕਾਂ ਨਾਲ ਲੁਤਫ ਅੰਦੋਜ਼ ਹੀ ਨਹੀਂ ਕੀ, ਬਲਕਿ ਉਸਨੇ ਉਨਕਾ ਮਸਾਇਲ ਵੀ ਉਜਾਗਰ ਕੀਆ ਔਰ ਕਾਮੇ ਬਾਲਾ ਤੱਕ ਉਨਕੀ ਗੱਲ ਪਹੁੰਚਾਈ। ਲੋਕਾਂ ਵਾਸਤੇ ਬੇਦਾਰੀ ਪ੍ਰੋਗਰਾਮ ਚਲਾਇਆ ਔਰ ਲੋਕਾਂ ਨੇ ਜਾਣਕਾਰੀ ਦਿੱਤੀ, ਜਾਣਕਾਰੀ ਫਰਾਹਮ ਕੀ ਬਰ ਵਕਤ, ਉਸ ਕੜੀ ਜਦ ਅਲਾਂ ਸੋਸ਼ਲ ਮੀਡੀਆ ਨਹੀਂ ਥੋ, ਜਦ ਅਲਾਂ ਇੰਟਰਨੈਟ ਇਤਨੋ ਜ਼ਿਆਦਾ ਫੈਲਾਓ ਨਹੀਂ ਥੋ, ਉਸਕੋ ਇਨਫਾਰਮੇਸ਼ਨ ਟੈਕਨੋਲੋਜੀ ਕੋ ਇਤਨੋ ਫਰੋਗ ਨਹੀਂ ਥੋ, ਉਸ ਕੜੀ ਆਕਾਸ਼ਵਾਣੀ ਨੇ ਰੇਡੀਆ ਨੇ ਸਹਾਰੋ ਬਣ ਗਿਆ ਲੋਕਾਂ ਕੋ। ਉਹਨਾਂ ਨਾਲ ਇੰਟਰਟੇਨ ਵੀ ਕੀਓ, ਉਹਨਾਂ ਨਾਲ ਜਾਣਕਾਰੀ ਵੀ ਦਿੱਤੀ, ਉਹਨਾਂ ਮਾਂ ਬੇਦਾਰੀ ਵੀ ਆਣੀ ਔਰ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਚਲਾ ਗਏ ਅਤੇ ਐਸੀ ਆਪਣੀ ਲਾਇਬ੍ਰੇਰੀ ਭਰੀ ਕਿ ਮੈਨੂੰ ਲੱਗਿਆ ਕਿ ਵੇ ਲਾਇਬ੍ਰੇਰੀ ਘੱਟ ਅਤੇ ਮਿਊਜ਼ੀਅਮ ਜ਼ਿਆਦਾ ਬਣ ਗਿਆ ਹੀ। ਅਤੇ ਸਜਣੋ, ਪ੍ਰੋਗਰਾਮ ਦਾ

0: ਦੋਸਤੋ, ਅੱਜ ਦਾ ਸਾਹਿਤਿਕ ਮੈਗਜ਼ੀਨ ਲੈ ਕੇ ਮੈਂ ਤੁਹਾਡੇ ਨਾਲ ਹਾਂ ਸ਼ੀਨਮ। ਪਿਆਰ ਭਰਿਆ ਆਦਾਬ ਦੋਸਤੋ। ਦੋਸਤੋ, ਅੱਜ ਦੇ ਸਾਹਿਤਿਕ ਸ਼ੁਮਾਰੇ ਦੇ ਵਿੱਚ ਸ਼ਾਮਿਲ ਹੈ ਵਾਰਤਾ, ਕਾਵਿ ਰਚਨਾ, ਕਹਾਣੀਆਂ। ਅਤੇ ਚਲੋ ਵੱਧਦੇ ਹਾਂ ਅੱਗੇ, ਅਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਵਾਰਤਾ। ਵਾਰਤਾ ਹੈ ਭਾਈ ਵੀਰ ਸਿੰਘ ਜੀ ਅਤੇ ਵਾਰਤਾਕਾਰ ਹਨ ਮਨਪ੍ਰੀਤ ਕੌਰ ਜੀ।
1: ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਧਰਤੀ ਨੇ ਕਈ ਵੱਡੇ ਵੱਡੇ ਲੇਖਕਾਂ, ਕਵੀਆਂ ਆਦਿ ਨੂੰ ਜਨਮ ਦਿੱਤਾ ਹੈ। ਪੰਜਾਬੀ ਸਾਹਿਤ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਇੱਕ ਭਾਗ ਦੇ ਆਪਣੇ ਆਪਣੇ ਸੂਫੀ ਸੰਤ, ਲੇਖਕ, ਕਵੀ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਸਾਹਿਤ ਨੂੰ ਹੋਰ ਰੋਸ਼ਨਾਇਆ ਹੈ। ਅੱਜ ਅਸੀਂ ਇੱਕ ਐਸੇ ਹੀ ਲੇਖਕ ਦੀ ਗੱਲ ਕਰਾਂਗੇ ਜੋ ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਸ ਪ੍ਰਕਾਰ ਨਾਲ ਪੰਜਾਬੀ ਸਾਹਿਤ ਵਿੱਚ ਕੰਟਰੀਬਿਊਟ ਕੀਤਾ ਅਤੇ ਉਹਨਾਂ ਦੇ ਜੀਵਨ 'ਤੇ ਚਾਨਣਾ ਪਾਵਾਂਗੇ। ਪੰਜਾਬੀ ਸਾਹਿਤ ਨੂੰ ਕਈ ਭਾਗਾਂ ਜਾਂ ਕਾਲਾਂ ਦੇ ਵਿੱਚ ਵੰਡਿਆ ਗਿਆ ਹੈ ਅਤੇ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਭਾਈ ਵੀਰ ਸਿੰਘ ਜੀ ਆਧੁਨਿਕ ਕਾਲ ਦੇ ਬਹੁਤ ਪ੍ਰਸਿੱਧ ਲੇਖਕ ਹੋਏ ਹਨ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਚਰਨ ਸਿੰਘ ਜੀ ਸੀ, ਜਾਂ ਇੰਝ ਕਹਿ ਲਵਾਂ ਕਿ ਡਾਕਟਰ ਚਰਨ ਸਿੰਘ ਜੀ ਸੀ, ਅਤੇ ਉਹਨਾਂ ਦੀ ਮਾਤਾ ਜੀ ਦਾ ਨਾਂ ਸਰਦਾਰਨੀ ਉੱਤਮ ਕੌਰ ਜੀ ਸੀ। ਉਹਨਾਂ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ। ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਲਿਖਣ ਦੀ ਇਹ ਸ਼ੈਲੀ, ਇਹ ਦਾਤ

ਜਾਂ ਇਹ ਕਲਾ ਉਹਨਾਂ ਦੇ ਪਿਤਾ ਜੀ ਤੋਂ ਪ੍ਰਾਪਤ ਹੋਈ ਸੀ? ਜਿਵੇਂ ਮੈਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਯਾਨੀ ਕਿ ਸਰਦਾਰ ਚਰਨ ਸਿੰਘ ਜੀ ਇੱਕ ਫਿਜ਼ੀਸ਼ੀਅਨ, ਇੱਕ ਡਾਕਟਰ ਸਨ, ਪਰ ਡਾਕਟਰ ਹੋਣ ਦੇ ਨਾਲ ਨਾਲ ਉਹ ਇੱਕ ਕਵੀ ਅਤੇ ਇੱਕ ਲੈਕਸੀਕੋਗ੍ਰਾਫਰ ਸਨ। ਜੇਕਰ ਲੈਕਸੀਕੋਗ੍ਰਾਫਰ ਵਰਡ ਦਾ ਟ੍ਰਾਂਸਲੇਸ਼ਨ ਮੈਂ ਪੰਜਾਬੀ ਦੇ ਵਿੱਚ ਕਰਦੀ ਹਾਂ ਤਾਂ ਉਹਦੇ ਅਰਥ ਹਨ ਉਹ ਬੰਦਾ ਜੋ ਕਿ ਡਿਕਸ਼ਨਰੀ ਯਾਨੀ ਕਿ ਸ਼ਬਦ ਕੋਸ਼ ਨੂੰ ਲਿਖਦਾ ਹੈ ਅਤੇ ਉਹਨੂੰ ਐਡਿਟ ਕਰਦਾ ਹੈ। ਅਤੇ ਸਰਦਾਰ ਚਰਨ ਸਿੰਘ ਜੀ ਵੀ ਇੱਕ ਲੈਕਸੀਕੋਗ੍ਰਾਫਰ ਸਨ। ਭਾਈ ਵੀਰ ਸਿੰਘ ਜੀ ਕਈ ਭਾਸ਼ਾਵਾਂ ਦੇ ਜਾਣੂ ਸਨ, ਜਾਣਕਾਰ ਸਨ, ਜਿਵੇਂ ਕਿ ਸੰਸਕ੍ਰਿਤ, ਪਰਸ਼ੀਅਨ, ਬ੍ਰਜ, ਪੰਜਾਬੀ ਅਤੇ ਹੋਰ ਵੀ ਕਈ ਭਾਸ਼ਾਵਾਂ। ਉਹਨਾਂ ਨੇ ਆਪਣੀ ਪੜ੍ਹਾਈ ਚਰਚ ਮਿਸ਼ਨ ਸਕੂਲ ਤੋਂ ਕੀਤੀ ਅਤੇ 1891 ਈਸਵੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਉਹਨਾਂ ਨੇ ਗ੍ਰੈਜੂਏਸ਼ਨ ਦੇ ਦੌਰਾਨ ਡਿਸਟ੍ਰਿਕਟ ਬੋਰਡ ਵੱਲੋਂ ਗੋਲਡ ਮੈਡਲ ਵੀ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਕਈ ਸਾਰੇ ਜੋਬਸ ਦੇ ਵੀ ਔਫਰ ਆਏ, ਪਰ ਉਹਨਾਂ ਦੇ ਮਨ ਦੇ ਵਿੱਚ ਲਿਖਣ ਦਾ ਚਾਅ ਸੀ। ਉਹ ਲਿਖਣਾ ਚਾਹੁੰਦੇ ਸਨ, ਉਹ ਪਬਲਿਸ਼ ਕਰਨਾ ਚਾਹੁੰਦੇ ਸਨ ਆਪਣੀਆਂ ਕਿਤਾਬਾਂ, ਸਾਹਿਤ, ਹੋਰ ਵੀ ਰਚਨਾਵਾਂ ਆਦਿ। ਉਹਨਾਂ ਨੇ ਮਿਥ ਲਿਆ ਸੀ ਕਿ ਉਹ ਸ਼ਬਦਾਂ ਰਾਹੀਂ ਸਿੱਖ ਧਰਮ ਦੀ ਅਤੇ ਸਮਾਜ ਦੀ ਸੇਵਾ ਕਰਨਗੇ ਅਤੇ ਇਹੀ ਰਸਤਾ ਉਹਨਾਂ ਨੇ ਇਖਤਿਆਰ ਕਰ ਲਿਆ। ਉਹਨਾਂ ਨੇ ਸਿੰਘ ਸਭਾ ਮੂਵਮੈਂਟ ਦੌਰਾਨ ਵੀ ਆਪਣੀ ਸੂਝਬੂਝ ਰਾਹੀਂ ਯੋਗਦਾਨ ਪਾਇਆ ਅਤੇ ਇੱਕ ਉਚੱਜੇ ਤੌਰ 'ਤੇ ਇੱਕ ਲੀਡਰ ਵਾਂਗ ਸਾਹਮਣੇ ਆਏ। 1892 ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਵਜ਼ੀਰੇ ਹਿੰਦ ਪ੍ਰੈਸ ਚਲਾਈ ਅਤੇ ਫਿਰ 1894 ਵਿੱਚ ਉਹਨਾਂ ਨੇ ਖਾਲਸਾ ਟ੍ਰੈਕਟ ਸੁਸਾਇਟੀ ਦੀ ਵੀ ਸਥਾਪਨਾ ਕੀਤੀ। 1899 ਵਿੱਚ ਉਹਨਾਂ ਨੇ ਖਾਲਸਾ ਸਮਾਚਾਰ, ਇੱਥੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਸ ਖਾਲਸਾ ਸਮਾਚਾਰ ਦੀ ਮੈਂ ਗੱਲ ਕਰ ਰਹੀ ਹਾਂ ਉਹ ਪਹਿਲਾ ਹਰ ਦਿਨ ਛੱਪਣ ਵਾਲਾ ਪੰਜਾਬੀ ਦਾ ਪੱਤਰ ਯਾਨੀ ਕਿ ਨਿਊਜ਼ ਪੇਪਰ ਸੀ। ਇੱਕ ਐਸਾ ਪੇਪਰ ਸੀ ਜਿਸ ਦੇ ਵਿੱਚ ਸਮਾਜਿਕ ਯਾਨੀ ਕਿ ਸੁਸਾਇਟਲ ਰਿਫੋਰਮਸ ਦੀ ਗੱਲ ਕੀਤੀ ਗਈ, ਜਿਹਦੇ ਵਿੱਚ ਧਾਰਮਿਕ ਯਾਨੀ ਕਿ ਰੈਲੀਜੀਅਸ ਰਿਫੋਰਮਸ ਦੀ ਗੱਲ ਕੀਤੀ ਗਈ ਅਤੇ ਵਿਮੈਨ ਰਾਈਟਸ ਯਾਨੀ ਕਿ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਗਈ। ਹਰ ਦਿਨ ਇਹ ਪੇਪਰ ਸਾਡੇ ਸਮਾਜ ਦੇ ਵਿੱਚ ਛਪ ਕੇ ਆਉਂਦਾ ਸੀ ਅਤੇ ਕਈ ਪ੍ਰਕਾਰ ਦੇ ਜੋ ਸਾਡੇ ਵਿੱਚ ਟੈਬੂਜ਼ ਨੇ, ਜੋ ਮਿਥ ਨੇ, ਜੋ ਕਿ ਗਲਤ ਚੀਜ਼ਾਂ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ, ਇਹ ਉਹਨਾਂ ਦੀ ਗੱਲ ਕਰਦਾ ਸੀ। ਉਹਨਾਂ ਨੇ ਕਈ ਨੋਵਲਸ ਵੀ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਕੁਝ ਨਾਮ ਇਸ ਪ੍ਰਕਾਰ ਨੇ। ਪਹਿਲੀ ਨੋਵਲ ਜਿਵੇਂ ਕਿ ਆਪਾਂ ਗੱਲ ਕਰ ਸਕਦੇ ਹਾਂ, ਸੁੰਦਰੀ, ਸਤਵੰਤ ਕੌਰ, ਵਿਜੇ ਸਿੰਘ ਆਦਿ। ਇਸ ਤੋਂ ਬਾਅਦ ਉਹਨਾਂ ਦੀ ਇੱਕ ਪੋਇਟਿਕ ਐਪਿਕ ਵੀ ਹੈ। ਪੋਇਟਿਕ ਐਪਿਕ ਦੀ ਜੇਕਰ ਮੈਂ ਟ੍ਰਾਂਸਲੇਸ਼ਨ ਪੰਜਾਬੀ ਦੇ ਵਿੱਚ ਕਰਾਂ ਤਾਂ ਉਹਦਾ ਅਰਥ ਹੈ ਇੱਕ ਲੰਬੀ, ਬਹੁਤ ਲੰਬੀ ਕਵਿਤਾ। ਅਤੇ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਭਾਈ ਵੀਰ ਸਿੰਘ ਜੀ ਨੇ ਇੱਕ ਪੋਇਟਿਕ ਐਪਿਕ ਜਿਸਦਾ ਨਾਮ ਹੈ ਰਾਣਾ ਸੂਰਤ ਸਿੰਘ ਜੀ, ਉਹ ਲਿਖੀ ਅਤੇ ਉਹਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਉਹਦੀ ਕਮ ਸੇ ਕਮ 14,000 ਲਾਈਨਾਂ ਹਨ। ਉਹਨਾਂ ਨੇ ਗੁਰੂ ਨਾਨਕ ਚਮਤਕਾਰ ਅਤੇ ਕਲਗੀਧਰ ਚਮਤਕਾਰ ਵਿੱਚ ਸਿੱਖ ਗੁਰੂਆਂ ਦੇ ਜੀਵਨ ਨੂੰ ਵੀ ਡਿਸਕਸ ਕੀਤਾ ਹੈ, ਉਹਦੇ 'ਤੇ ਚਾਨਣਾ ਪਾਇਆ ਹੈ। ਉਹਨਾਂ ਨੇ ਦਿਲ ਤਰੰਗ, ਤਰੇਲ ਤੁਪਕੇ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ ਆਦਿ ਕਵਿਤਾਵਾਂ ਵੀ ਲਿਖੀਆਂ ਹਨ। ਉਹਨਾਂ ਨੇ ਸਿੱਖ ਧਰਮ ਦੀ ਕਈ ਇਤਿਹਾਸਿਕ ਤੋਂ ਭਾਵ ਹਿਸਟੋਰੀਕਲ ਟੈਕਸਟ ਦੀ ਐਡੀਟਿੰਗ ਵੀ ਕੀਤੀ ਹੈ ਅਤੇ ਕਈ ਸਾਰੇ ਐਸੀ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ ਜੋ ਕਿ ਸਿੱਖ ਧਰਮ ਨਾਲ ਵਾਬਸਤਾ ਹਨ। 1956 ਵਿੱਚ ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਮਿਲਿਆ। 1955 ਵਿੱਚ ਉਹਨਾਂ ਨੂੰ ਸਾਹਿਤਯ ਅਕਾਦਮੀ ਅਵਾਰਡ ਮਿਲਿਆ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਕੰਮ ਨੂੰ ਸਾਰੇ ਜਗਤ ਦੇ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ ਸਰਾਹਿਆ ਗਿਆ ਅਤੇ ਇਸ ਲਈ ਉਹਨਾਂ ਨੂੰ ਕਈ ਸਾਰੇ ਪੁਰਸਕਾਰ ਵੀ ਮਿਲੇ। ਇਹੀ ਨਹੀਂ, 1949 ਦੇ ਵਿੱਚ ਉਹਨਾਂ ਨੂੰ ਡਾਕਟਰੇਟ ਡਿਗਰੀ ਵੀ ਪ੍ਰਾਪਤ ਹੋਈ। ਸਾਡੇ ਕੋਲ ਇੱਕ ਕਵੀ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਹਰਿੰਦਰਨਾਥ। ਉਹ ਬਿਲਕੁਲ ਸੁਚੱਜੇ ਅਤੇ ਢੁਕਵੇਂ ਸ਼ਬਦਾਂ ਦੇ ਵਿੱਚ ਇਹ ਵਰਣਨ ਕਰਦੇ ਹਨ ਕਿ ਭਾਈ ਵੀਰ ਸਿੰਘ ਜੀ ਪੰਜਾਬ ਦੀ 6ਵੀਂ ਨਦੀ ਹਨ। ਸਾਨੂੰ ਪਤਾ ਹੈ ਕਿ ਪੰਜਾਬ, ਪੰਜ ਦਾ ਅਰਥ ਹੈ 5 ਅਤੇ ਆਬ ਦਾ ਅਰਥ ਹੈ ਪਾਣੀ, ਅਤੇ ਪੰਜਾਬ ਜਿੱਥੇ 5 ਨਦੀਆਂ ਵਹਿੰਦੀਆਂ ਹਨ ਉਹਨੂੰ ਆਪਾਂ ਪੰਜਾਬ ਦੀ ਧਰਤੀ ਕਹਿੰਦੇ ਹਾਂ। ਅਤੇ ਹਰਿੰਦਰਨਾਥ ਜੀ ਜੋ ਕਿ ਇੱਕ ਕਵੀ ਨੇ, ਉਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਇਹ ਖਿਤਾਬ ਦਿੱਤਾ ਕਿ ਉਹ ਪੰਜਾਬ ਦੀ 6ਵੀਂ ਨਦੀ ਹਨ। ਇੰਗਲਿਸ਼ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਭਾਈ ਵੀਰ ਸਿੰਘ ਜੀ, ਹੀ ਇਜ਼ ਦਾ 6th ਰਿਵਰ ਆਫ ਪੰਜਾਬ। ਆਖਿਰ ਤੁਹਾਨੂੰ ਪਤਾ ਹੀ ਹੈ ਕਿ ਭਾਈ ਵੀਰ ਸਿੰਘ ਜੀ 10 ਜੂਨ 1957 ਵਿੱਚ ਅਕਾਲ ਚਲਾਣਾ ਕਰ ਗਏ, ਪਰ ਉਹਨਾਂ ਦਾ ਕੰਮ
अजे भी साढ़े कोल मौजूद है ते ओ उन्हां दियां यादां

0: ਉਹਨਾਂ ਦੀਆਂ ਰਚਨਾਵਾਂ ਸਾਡੇ ਕੋਲ ਮੌਜੂਦ ਨੇ ਉਹਨਾਂ ਦੇ ਕੰਮ ਦੇ ਰੂਪ ਦੇ ਵਿੱਚ। ਆਓ ਉਹਨਾਂ ਦੇ ਇਤਿਹਾਸ ਪੜ੍ਹੀਏ, ਉਹਨਾਂ ਦੀ ਪੋਇਟਿਕ ਰਚਨਾਵਾਂ, ਉਹਨਾਂ ਦੀ ਕਵਿਤਾਵਾਂ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀ ਨੋਵਲਸ ਆਦਿ ਨੂੰ ਪੜ੍ਹੀਏ ਅਤੇ ਉਹਨਾਂ ਦੇ ਕੰਮ ਨੂੰ ਸਰਾਹੀਏ ਅਤੇ ਉਹਦੇ ਵਿੱਚੋਂ ਕੁਝ ਸਿੱਖੀਏ।
1: ਹੁਣ ਤੁਸੀਂ ਇਹ ਵਾਰਤਾ ਸੁਣੀ ਭਾਈ ਵੀਰ ਸਿੰਘ ਜੀ ਅਤੇ ਵਾਰਤਾਕਾਰ ਸਨ ਮਨਪ੍ਰੀਤ ਕੌਰ ਜੀ। ਅਤੇ ਦੋਸਤੋ ਆਓ ਸੁਣਦਿਆਂ ਹੁਣ ਸੁਲਿੰਦਰ ਸਿੰਘ ਸੋਢੀ ਜੀ ਤੋਂ ਇਹ ਕਹਾਣੀ, ਉਹਨਾਂ ਦੀ ਆਪਣੀ ਲਿਖੀ ਹੋਈ, ਸਿਧਾਂਤ।
2: ਬਲਵਿੰਦਰ ਅਤੇ ਸਿਮਰਨ ਦੋਵੇਂ ਜੀ ਅਧਿਆਪਕ ਅਤੇ ਅਧਿਆਪਕਾਂ ਦੀ ਲੰਮੀ ਨੌਕਰੀ ਕਰ ਸੇਵਾ ਮੁਕਤ ਹੋ ਕੇ ਸ਼ਾਂਤ ਜੀਵਨ ਬਿਤਾ ਰਹੇ ਸਨ। ਉਹਨਾਂ ਦਾ ਇੱਕੋ ਇੱਕ ਪੁੱਤਰ ਵਿਦੇਸ਼ ਵਿੱਚ ਅੱਛੀ ਕਮਾਈ ਕਰਨ ਦੀ ਖਾਤਰ ਸੈਟਲ ਹੋ ਚੁੱਕਾ ਸੀ। ਕਾਰ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ। ਉਹਨਾਂ ਨੇ ਘਰ ਦੇ ਕੰਮ ਕਾਜ ਨਿਪਟਾਉਣ ਲਈ ਇੱਕ ਸੇਵਕਾ ਰੱਖੀ ਹੋਈ ਸੀ, ਜਿਸ ਦਾ ਨਾਂ ਰਾਧਿਕਾ ਸੀ। ਰਾਧਿਕਾ 50 ਸਾਲਾਂ ਦੀ ਅਧਖੜ, ਸ਼ਾਂਤ ਸੁਭਾਅ ਵਾਲੀ, ਘਰ ਦਿਆਂ ਕੰਮਾਂ ਵਿੱਚ ਨਿਪੁੰਨ ਇਸਤਰੀ ਸੀ। ਉਹ ਹਰ ਕੰਮ ਬੜੀ ਨਿਸ਼ਠਾ ਨਾਲ ਕਰਦੀ ਸੀ। ਉਸ ਦੇ ਸੁਭਾਅ ਕਰਕੇ ਉਸ ਨੂੰ ਮਾਲਕਾਂ ਵੱਲੋਂ ਹਮੇਸ਼ਾ ਪ੍ਰੋਤਸਾਹਿਤ ਕੀਤਾ ਜਾਂਦਾ ਸੀ। ਉਹ ਮਾਲਕਾਂ ਦੀ ਖੁਸ਼ੀ ਦਾ ਪਾਤਰ ਬਣੀ ਹੋਈ ਸੀ। ਬਲਵਿੰਦਰ ਅਤੇ ਸਿਮਰਨ ਉਸ ਨੂੰ ਉਸਦੀ ਸੈਲਰੀ ਤੋਂ ਇਲਾਵਾ ਉਸਦੇ ਘਰ ਦੀ ਹਾਲਤ ਨੂੰ ਮੁੱਖ ਰੱਖਦਿਆਂ ਉਸ ਦੀ ਹੋਰ ਵੀ ਕਈ ਤਰੀਕੇ ਨਾਲ ਸਹਾਇਤਾ ਕਰਦੇ ਰਹਿੰਦੇ ਸਨ। ਰਾਧਿਕਾ ਦੀ ਇੱਕ ਛੋਟੀ ਜਿਹੀ ਬੱਚੀ ਸੀ, ਜਿਸ ਦਾ ਨਾਂ ਆਸ਼ੂ ਸੀ। ਕਦੀ ਕਦੀ ਮਾਂ ਉਸ ਨੂੰ ਆਪਣੇ ਨਾਲ ਮਾਲਕਣ ਦੇ ਘਰ ਲੈ ਆਉਂਦੀ। ਮਾਲਕਣ ਉਸ ਨੰਨੀ ਬੱਚੀ ਨੂੰ ਦੁਲਾਰ ਕਰਦਿਆਂ ਉਸ ਨੂੰ ਖਿਡੌਣੇ ਅਤੇ ਹੋਰ ਕਈ ਉਪਹਾਰ ਬਾਜ਼ਾਰੋਂ ਮੰਗਵਾ ਕੇ ਦਿੰਦੀ ਰਹਿੰਦੀ ਸੀ। ਬਲਵਿੰਦਰ ਅਕਸਰ ਰਾਧਿਕਾ ਨੂੰ ਸਮਝਾਉਂਦਾ ਰਹਿੰਦਾ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ ਤੂੰ ਇਸ ਬੱਚੀ ਨੂੰ ਸਿਕਸ਼ਿਤ ਕਰੀ, ਕਿਉਂਕਿ ਸਿਕਸ਼ਾ ਤੋਂ ਬਿਨਾਂ ਬੱਚਿਆਂ ਦਾ ਕੋਈ ਮੁੱਲ ਨਹੀਂ। ਆਉਣ ਵਾਲੇ ਸਮੇਂ ਦੀ ਵੀ ਇਹ ਮੰਗ ਹੈ ਕਿ ਹਰ ਬੱਚਾ ਅਤੇ ਬੱਚੀ ਪੜ੍ਹਿਆ ਲਿਖਿਆ ਹੋਵੇ। ਇਹ ਸਿੱਖਿਆ ਰਾਧਿਕਾ ਦੇ ਦਿਮਾਗ ਵਿੱਚ ਕਾਰਜ ਕਰ ਚੁੱਕੀ ਸੀ। ਜਦੋਂ ਆਸ਼ੂ ਸਕੂਲ ਜਾਣ ਦੀ ਉਮਰ ਤੱਕ ਪੁੱਜੀ ਤਾਂ ਇੱਕ ਦਿਨ ਰਾਧਿਕਾ ਨੇ ਮਾਲਕਾਂ ਨੂੰ ਆਖਿਆ, ਆਸ਼ੂ ਸਕੂਲ ਚੋਂ ਜਾਣ ਜੋਗੀ ਹੋ ਚੁੱਕੀ ਹੈ, ਤੁਹਾਡਾ ਕੀ ਹੁਕਮ ਹੈ? ਤਾਂ ਮਾਲਕਾਂ ਨੇ ਆਸ਼ੂ ਦੇ ਸਕੂਲ ਦੇ ਦਾਖਲੇ ਦੀ ਫੀਸ ਅਤੇ ਹੋਰ ਖਰਚਾ ਪੂਰਾ ਕਰਨ ਲਈ ਸਹਾਇਤਾ ਕੀਤੀ। ਰਾਧਾ ਵੀ ਚਾਈ ਚਾਈ ਘਰ ਦੇ ਕੰਮ ਕਰਦੀ ਅਤੇ ਮਾਲਕਾਂ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਰਹਿੰਦੀ। ਸਮਾਂ ਚੱਲਦਾ ਰਿਹਾ ਅਤੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ। ਇੱਕ ਸਵੇਰ ਰਾਧਿਕਾ ਕੰਮ 'ਤੇ ਨਾ ਆਈ। ਬਲਵਿੰਦਰ ਹੋਰੀ ਸੋਚੀ ਪੈ ਗਏ ਕਿ ਅੱਜ ਕਿਸੇ ਰੁਝੇਵੇਂ ਕਾਰਨ ਰਾਧਿਕਾ ਕੰਮ 'ਤੇ ਨਹੀਂ ਆਈ, ਚਲੋ ਅਗਲੀ ਸਵੇਰ ਸਹੀ। ਅਗਲੇ ਦਿਨ ਵੀ ਜਦ ਰਾਧਿਕਾ ਕੰਮ 'ਤੇ ਨਾ ਆਈ ਤਾਂ ਮਾਲਕਾ ਦੀ ਚਿੰਤਾ ਕੁਛ ਵਧਣ ਲੱਗ ਪਈ। ਪਹਿਲਾਂ ਉਹਨਾਂ ਨੇ ਉਸ ਨੂੰ ਉਸ ਫੋਨ ਰਾਹੀਂ ਜੋ ਕਿ ਉਹਨਾਂ ਨੇ ਹੀ ਉਸ ਨੂੰ ਕੁਝ ਦਿਨ ਪਹਿਲਾਂ ਖਰੀਦ ਕੇ ਦਿੱਤਾ ਸੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਇਚ ਆਫ ਹੋਣ ਕਰਕੇ ਉਹਨਾਂ ਦੀ ਚਿੰਤਾ ਵਿੱਚ ਵਾਧਾ ਹੋਣ ਲੱਗ ਪਿਆ। ਅਗਲੇ ਦਿਨ ਉਹ ਰਾਧਿਕਾ ਦੇ ਘਰ ਹੀ ਪਹੁੰਚ ਗਏ। ਰਾਧਿਕਾ ਦੇ ਘਰ ਦਾ ਮਾਹੌਲ ਵੇਖ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕਣ ਲੱਗ ਪਈ। ਉੱਥੇ ਹਾਜ਼ਰ ਕੁਝ ਤੀਵੀਆਂ ਦੀਆਂ ਬਲਵਿੰਦਰ ਅਤੇ ਸਿਮਰਨ ਨੂੰ ਵੇਖ ਕੇ ਪੁੱਬਾਂ ਨਿਕਲ ਗਈਆਂ। ਰਾਧਿਕਾ ਦੀ ਬਿਰਦ ਸਾਸੂ ਮਾਂ ਉੱਥੇ ਬੈਠੀ ਸੀ, ਜਿਸ ਨੇ ਉਹਨਾਂ ਨੂੰ ਦੱਸਿਆ ਕਿ 2 ਦਿਨ ਪਹਿਲਾਂ ਸ਼ਾਮ ਵੇਲੇ ਰਾਧਿਕਾ ਨੂੰ ਅਟੈਕ ਆਇਆ। ਉਸ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਆਸ਼ੂ ਦੀ ਸਰਪ੍ਰਸਤ ਉਸ ਬਿਰਧ ਮਾਤਾ ਨੂੰ ਦਿਲਾਸਾ ਦਿੰਦਿਆਂ ਸਿਮਰਨ ਹੋਰੀ ਕਹਿਣ ਲੱਗੇ ਕਿ ਮਾਤਾ ਜੀ, ਜੋ ਹੋਣਾ ਸੀ ਸੋ ਹੋ ਗਿਆ। ਤੁਸੀਂ ਇਸ ਬੱਚੀ ਦਾ ਪੂਰਾ ਧਿਆਨ ਰੱਖਣਾ, ਕਿਸੇ ਵੀ ਕੀਮਤ 'ਤੇ ਇਸ ਬੱਚੀ ਦੀ ਪੜ੍ਹਾਈ ਜਾਰੀ ਰੱਖਣੀ, ਇਸ ਲਈ ਲੋੜੀਂਦਾ ਖਰਚਾ ਅਸੀਂ ਸਮੇਂ ਸਮੇਂ ਭੇਜਿਆ ਕਰਾਂਗੇ। ਅਤੇ ਇਸ ਤਰ੍ਹਾਂ ਦੀ ਇਹ ਸਿਲਸਿਲਾ ਜਾਰੀ ਰਿਹਾ। ਸਮਾਂ ਵੀ ਆਪਣੀ ਚਾਲ ਚੱਲਦਾ ਗਿਆ। ਬਲਵਿੰਦਰ ਅਤੇ ਸਿਮਰਨ ਆਪਣੀ ਕੋਠੀ ਕਿਰਾਏ 'ਤੇ ਦੇ ਕੇ ਆਪਣੇ ਪੁੱਤਰ ਕੋਲ ਵਿਦੇਸ਼ ਚਲੇ ਗਏ। ਕੁਝ ਸਮਾਂ ਤਾਂ ਸੌਖਾ ਲੰਘਦਾ ਰਿਹਾ। ਹੌਲੀ ਹੌਲੀ ਵਿਦੇਸ਼ ਗਏ ਦੰਪਤੀ ਨੂੰ ਆਪਣੇ ਦੇਸ਼ ਦੀ ਮਿੱਟੀ ਦੀ ਸੁਗੰਧ ਦਾ ਅਹਿਸਾਸ ਬੇਕਰਾਰ ਕਰਨ ਲੱਗ ਪਿਆ। ਉਹ ਵਿਦੇਸ਼ੀ ਵਾਤਾਵਰਣ ਤੋਂ ਤੰਗ ਆਉਣ ਲੱਗੇ। ਆਪਣੇ ਵਤਨ ਦੀ ਮਿੱਠੀ ਯਾਦ ਉਹਨਾਂ ਨੂੰ ਵਿਆਕੁਲ ਕਰਨ ਲੱਗ ਪਈ। ਸਮਾਜਿਕ ਰਿਸ਼ਤਿਆਂ ਵਿੱਚ ਅਭਾਵ

0: ਦਾ ਅਹਿਸਾਸ ਉਹਨਾਂ ਨੂੰ ਬੇਚੈਨ ਕਰ ਰਿਹਾ ਸੀ। ਨੌਜਵਾਨ ਪੀੜ੍ਹੀ ਦਾ ਬਜ਼ੁਰਗਾਂ ਪ੍ਰਤੀ ਪਿਆਰ ਅਤੇ ਸਤਿਕਾਰ ਵਿੱਚ ਘੱਟ ਰੁਚੀ ਹੋਣਾ ਵੀ ਉਹਨਾਂ ਦੀ ਉਪਰਾਮਤਾ ਅਤੇ ਨਿਰਾਜ਼ਗੀ ਦਾ ਕਾਰਨ ਬਣ ਰਿਹਾ ਸੀ। ਇਸ ਕਰਕੇ ਉਹਨਾਂ ਨੇ ਵਤਨ ਵਾਪਸ ਆਉਣ ਦਾ ਫੈਸਲਾ ਕਰ ਲਿਆ। ਵਾਪਸੀ 'ਤੇ ਜਦੋਂ ਉਹਨਾਂ ਨੇ ਆਪਣੀ ਕੋਠੀ ਦੇ ਸਾਹਮਣੇ ਕਾਰ ਰੁਕਵਾਈ ਤਾਂ ਗੇਟ 'ਤੇ ਲੱਗੀ ਘੰਟੀ ਵਜਾਉਣ ਤੋਂ ਬਾਅਦ ਉਹ ਕਿਰਾਇਆਦਾਰ ਬਾਹਰ ਆਇਆ। ਮਾਲਕੋ ਨੂੰ ਵੇਖ ਕੇ ਗਿੜਗਿੜਾਉਣ ਲੱਗ ਪਿਆ। ਮੂੰਹ ਦੂਜੇ ਪਾਸੇ ਮੋੜ ਕੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਤੁਸੀਂ ਕੌਣ ਹੋ? ਕਿੱਧਰ ਜਾ ਰਹੇ ਹੋ? ਇਹ ਕੋਠੀ ਤਾਂ ਮੇਰੀ ਹੈ, ਇੱਥੋਂ ਛੇਤੀ ਛੇਤੀ 9-2-11 ਹੋ ਜਾਓ, ਨਹੀਂ ਤਾਂ ਬੇਇੱਜ਼ਤ ਕਰਕੇ ਧੱਕੇ ਮਾਰ ਕੇ ਇੱਥੋਂ ਕੱਢ ਦੇਵਾਂਗੇ। ਦੋਵੇਂ ਜੀਆਂ 'ਤੇ ਜਿਵੇਂ ਅਸਮਾਨੀ ਬਿਜਲੀ ਆ ਪਈ। ਹੱਕੇ ਬੱਕੇ ਕਦੀ ਗੇਟ ਵੱਲ ਕਦੇ ਆਪਣੀ ਕੋਠੀ ਵੱਲ ਵੇਖਦੇ ਰਹੇ। ਅੰਤ ਮਾਯੂਸ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਕੱਟਣ ਨੂੰ ਚਲੇ ਗਏ। ਕੋਈ ਵੀ ਰਿਸ਼ਤੇਦਾਰ, ਪੁਰਾਣਾ ਮਿੱਤਰ ਜਾਂ ਸੰਬੰਧੀ ਮੁਸੀਬਤ ਵਿੱਚ ਫਸੇ ਇਸ ਵਿਦੇਸ਼ ਤੋਂ ਮੁੜੇ ਦੰਪਤੀ ਦੀ ਬਾਂਹ ਫੜਨ ਨਾ ਆਇਆ। ਅੰਤ ਉਹਨਾਂ ਨੇ ਕਿਰਾਏ ਦਾ ਮਕਾਨ ਲੈ ਲਿਆ ਅਤੇ ਕਾਨੂੰਨੀ ਚਾਰਾਜੋਈ ਕਰਨ ਦਾ ਫੈਸਲਾ ਕਰ ਲਿਆ। ਉਹ ਇਨਸਾਫ ਦੇ ਮੰਦਿਰ ਪਹੁੰਚ ਗਏ। ਕਚਹਿਰੀ ਦੇ ਹਾਤੇ ਵਿੱਚ ਵੜਦਿਆਂ ਹੀ ਇੱਕ ਲੇਡੀ ਐਡਵੋਕੇਟ ਉਹਨਾਂ ਵੱਲ ਆਈ। ਦੋਹਾਂ ਜੀਆਂ ਦੇ ਪੈਰੀਂ ਹੱਥ ਲਾ ਕੇ ਪੁੱਛਣ ਲੱਗੀ, ਅੰਕਲ ਜੀ, ਆਂਟੀ ਜੀ, ਤੁਸੀਂ ਇੱਥੇ ਕਿਵੇਂ ਆਏ ਹੋ? ਬਲਵਿੰਦਰ ਅਤੇ ਸਿਮਰਨ ਨੇ ਦੋਵਾਂ ਨੇ ਆਪਣੀ ਪੂਰੀ ਕਹਾਣੀ ਉਸ ਐਡਵੋਕੇਟ ਨੇ ਦੱਸੀ। ਐਡਵੋਕੇਟ ਨੇ ਫੌਰਨ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਤੋਂ ਹਸਤਾਖਰ ਲੈ ਕੇ ਉਹਨਾਂ ਨੂੰ ਟਾਰਸ ਦੇਂਦਿਆਂ ਆਖਿਆ, ਅੰਕਲ ਜੀ, ਤੁਸੀਂ ਘਰ ਜਾ ਕੇ ਆਰਾਮ ਕਰੋ। ਇਹ ਮੈਂ ਅੱਜ ਤੋਂ ਆਪਣਾ ਜ਼ਾਤੀ ਮਾਮਲਾ ਸਮਝ ਕੇ ਪੂਰੀ ਕੋਸ਼ਿਸ਼ ਦੇ ਨਾਲ ਮੁਕੱਦਮਾ ਲੜਾਂਗੀ ਅਤੇ ਤੁਹਾਨੂੰ ਨਿਰਾਸ਼ ਹੋਣ ਦਾ ਮੌਕਾ ਨਹੀਂ ਦੇਵਾਂਗੀ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਤੁਸੀਂ ਨਿਸ਼ਚਿੰਤ ਹੋ ਕੇ ਘਰ ਜਾਓ, ਤੁਹਾਡੀ ਬੇਟੀ ਇੱਥੇ ਹੈ, ਪੂਰਾ ਕੰਮ ਆਪ ਕਰਾਂਗੀ। ਸੋ ਤਰੀਕ 'ਤੇ ਤਰੀਕ ਪੈਂਦੀ ਗਈ ਅਤੇ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਇੱਕ ਦਿਨ ਸ਼ਾਮ ਨੂੰ ਉਹ ਲੇਡੀ ਐਡਵੋਕੇਟ ਬਲਵਿੰਦਰ ਅਤੇ ਸਿਮਰਨ ਦੇ ਘਰ ਪੁੱਜ ਗਈ। ਮਾਯੂਸ ਦੰਪਤੀ ਨੇ ਬੂਹਾ ਖੋਲ੍ਹਿਆ ਤਾਂ ਐਡਵੋਕੇਟ ਨੇ ਦੋਹਾਂ ਦੇ ਪੈਰੀਂ ਹੱਥ ਲਾ ਕੇ ਆਖਿਆ ਕਿ ਤੁਸੀਂ ਕੱਲ੍ਹ ਕਚਹਿਰੀ ਜ਼ਰੂਰ ਆਉਣਾ, ਕੱਲ੍ਹ ਆਪਣੇ ਮੁਕੱਦਮੇ ਦਾ ਫੈਸਲਾ ਹੋਣਾ ਹੈ। ਅਗਲੀ ਸਵੇਰ ਜੱਜ ਸਾਹਿਬ ਨੇ ਬਲਵਿੰਦਰ ਅਤੇ ਸਿਮਰਨ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਅਤੇ ਕਿਰਾਏਦਾਰ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ। ਜੱਜ ਸਾਹਿਬ ਨੇ ਆਪਣੇ ਫੈਸਲੇ ਅੰਦਰ ਇਹ ਵੀ ਲਿਖਿਆ ਸੀ ਕਿ ਕੋਠੀ ਦੇ ਅਸਲ ਵਾਰਸ, ਅਸਲ ਮਾਲਕ ਬਲਵਿੰਦਰ ਅਤੇ ਸਿਮਰਨ ਨੂੰ ਜੋ ਤਕਲੀਫ ਕਿਰਾਏਦਾਰ ਨੇ ਪਹੁੰਚਾਈ ਹੈ, ਉਸ ਬਦਲੇ ਉਹ ਉਸਦੇ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ ਕਰਨ ਲਈ ਆਜ਼ਾਦ ਹਨ। ਬਲਵਿੰਦਰ ਅਤੇ ਸਿਮਰਨ ਲੈਡੀ ਐਡਵੋਕੇਟ ਵੱਲ ਤੁਰੇ ਅਤੇ ਉਸਨੂੰ ਕਹਿਣ ਲੱਗੇ, ਬੇਟਾ, ਤੇਰਾ ਸਾਡਾ ਕੋਈ ਪਿਛਲੇ ਯੁੱਗ ਦਾ ਰਿਸ਼ਤਾ ਲੱਗਦਾ ਹੈ। ਸਾਡੀ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਅਸੀਂ ਕਿਹੜੇ ਸ਼ਬਦਾਂ ਵਿੱਚ ਤੁਹਾਡਾ ਧੰਨਵਾਦ ਕਰੀਏ। ਅਗੋਂ ਐਡਵੋਕੇਟ ਨੇ ਦੋ ਹੱਥ ਜੋੜ ਕੇ ਆਖਿਆ, ਤੁਹਾਡਾ ਸਾਡਾ ਸੱਚੀ ਮੁੱਚੀ ਪੁਰਾਣਾ ਰਿਸ਼ਤਾ ਹੈ। ਤੁਸੀਂ ਜਿਸ ਵੇਲੇ ਕਚਹਿਰੀ ਵਿੱਚ ਪਹਿਲੀ ਵਾਰ ਇਨਸਾਫ ਲੱਭਣ ਆਏ ਸੋ ਮੈਂ ਤੁਹਾਨੂੰ ਪਛਾਣ ਲਿਆ ਸੀ, ਪਰ ਅੱਜ ਤੱਕ ਮੈਂ ਆਪਣੀ ਪਛਾਣ ਤੁਹਾਨੂੰ ਦੱਸੀ ਨਹੀਂ, ਤਾਂ ਕਿ ਸਹੀ ਸਮਾਂ ਆਉਣ 'ਤੇ ਮੈਂ ਤੁਹਾਨੂੰ ਸਭ ਕੁਝ ਦੱਸ ਦੇਵਾਂਗੀ। ਸੋ ਅੱਜ ਸਮਾਂ ਆ ਚੁੱਕਾ ਹੈ, ਅਸੀਂ ਕੇਸ ਜਿੱਤ ਚੁੱਕੇ ਹਾਂ। ਸੋ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਕੋਈ ਪਰਾਈ ਨਹੀਂ, ਮੈਂ ਤੁਹਾਡੀ ਹੀ ਬੇਟੀ ਹਾਂ। ਮੈਂ ਆਸ਼ੂ ਹਾਂ, ਤੁਹਾਡੀ ਰਾਧਿਕਾ ਦੀ ਬੇਟੀ। ਤਿੰਨੇ ਜਣੇ ਇੱਕ ਦੂਜੇ ਦੇ ਸੀਨੇ ਨਾਲ ਲੱਗੇ। ਤਿੰਨਾਂ ਦੀਆਂ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਵਗ ਰਹੇ ਸਨ।
1: ਹੁਣੇ ਤੁਸੀਂ ਕਹਾਣੀ ਸੁਣ ਰਹੇ ਸੀ ਸਿਧਾਂਤ, ਤੇ ਕਹਾਣੀਕਾਰ ਸਨ ਸੁਲਿੰਦਰ ਸਿੰਘ ਸੋਢੀ ਜੀ। ਦੋਸਤੋ, ਹੁਣ ਵੱਧਦੇ ਹਾਂ ਸਾਹਿਤਕ ਮੈਗਜ਼ੀਨ ਦੇ ਅਗਲੇ ਪੰਨੇ ਵੱਲ, ਜਿੱਥੇ ਕਿ ਹੈ ਕਾਵਿ, ਤੇ ਕਾਵਿ ਰਚਨਾ ਪੇਸ਼ ਕਰਨ ਜਾ ਰਹੇ ਹਨ ਪ੍ਰਭਜੋਤ ਸਿੰਘ ਜੀ।
2: ਸੇਜਲ ਦੇ ਰੂਪੇ ਅੰਦਰ ਮੈਂ ਤੱਕਿਆ ਜ਼ਰਾ ਗੌਰ ਨਾਲ, ਹੋ ਸੇਜਲ ਦੇ ਰੂਪੇ ਅੰਦਰ ਮੈਂ ਤੱਕਿਆ ਜ਼ਰਾ ਗੌਰ ਨਾਲ, ਵਸਣ ਵਾਲਾ ਤਾਂ ਇੱਥੇ ਵਸਦਾ, ਹੋ ਦੂਰ ਕਿਤੇ ਕਰਦੇ ਪਾਲ, ਦੂਰ ਕਿਤੇ ਕਰਦੇ ਪਾਲ,

ਗਸ਼ਤ ਹਵਾਵਾਂ ਦੇ ਵਹਿਣੇ ਅੰਦਰ ਕਿਸ ਥਾਏ ਪਏ ਮੇਰੀ ਸੰਭਾਲ, ਤੁਰਨ ਵਾਲਾ ਹੀ ਤੁਰ ਸਕਦਾ, ਹੋ ਪੈਂਡੇ ਜਿਸ ਨੂੰ ਤੋਰ ਦੇ ਨਾਲ, ਤੁਰਨ ਵਾਲਾ ਹੀ ਤੁਰ ਸਕਦਾ, ਉਹ ਪੈਂਡੇ ਜਿਸ ਨੂੰ ਤੋਰ ਦੇ ਨਾਲ, ਹੋ ਸਬਜ਼ ਮਿਨਾਰਾਂ ਦੇ ਚੌਖਟੇ ਅੰਦਰ, ਹੋ ਫਲਕ ਨੂਰ ਦਾ ਵਸੇ ਜਲਾਲ, ਚਮਕਣ ਵਾਲਾ ਤਾਂ ਚਮਕ ਸਕਦਾ, ਜੇ ਰੋਸ਼ਨ ਹੋਣੇ ਆਗਾਸ ਪਾਤਾਲ, ਹੋ ਚਮਕਣ ਵਾਲਾ ਤਾਂ ਚਮਕ ਸਕਦਾ, ਜੇ ਰੋਸ਼ਨ ਹੋਣੇ ਆਗਾਸ ਪਾਤਾਲ, ਉਹ ਮੋਹਕ ਲੱਗਦੇ ਰਿਸ਼ਤੇ ਅੰਦਰ, ਵੇ ਮੋਹਕ ਲੱਗਦੇ ਰਿਸ਼ਤੇ ਅੰਦਰ, ਪ੍ਰੇਮ ਦਾ ਨਾ ਕੋਈ ਦੱਸੇ ਹਵਾਲ, ਆਪਣੇ ਨਾਲ ਆਪ ਮੈਂ ਤੁਰਦਾ, ਖੋਰੇ ਕਿੱਧਰ ਵੱਲ ਤੁਰਨ ਖਿਆਲ, ਹੋਏ ਆਪਣੇ ਨਾਲ ਆਪ ਮੈਂ ਤੁਰਦਾ, ਖੋਰੇ ਕਿੱਧਰ ਵੱਲ ਤੁਰਨ ਖਿਆਲ, ਹੋ

0: ਆਪਣੇ ਨਾਲ ਆਪ ਮੈਂ ਤੁਰਦਾ, ਖੌਰੇ ਕਿੱਧਰ ਵੱਲ ਤੁਰਨ ਖਿਆਲ।
1: ਹੁਣੇ ਅਸੀਂ ਇਹ ਕਾਵਿ ਰਚਨਾ ਸੁਣੀ। ਕਾਵਿ ਰਚਨਾ ਪੇਸ਼ਕਾਰੀ ਸੀ ਪ੍ਰਭਜੋਤ ਸਿੰਘ ਜੀ ਦੀ। ਤੇ ਦੋਸਤੋ, ਹੁਣ ਇੱਕ ਕਹਾਣੀ ਸੁਣਦੇ ਹਾਂ। ਕਹਾਣੀ ਹੈ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਹੋਈ, ਮੁੜ ਵਿਧਵਾ। ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੇਟਫਾਰਮ ਉੱਤੇ ਇੱਧਰ ਉੱਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ ਡੱਬਿਆਂ ਵਿੱਚ ਉਸਨੇ ਲਗਭਗ ਸਾਰੇ ਚਿਹਰੇ ਮੂਹਰੇ ਚੰਗੀ ਤਰ੍ਹਾਂ ਤੱਕ ਲਏ ਸਨ, ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ। ਫਿਰ ਉਸ ਦੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਪਲੇਟਫਾਰਮ ਉੱਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ। ਉਸਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰ ਪਈਆਂ, ਇੱਕ ਬੁੱਢੀ ਤਕਰੀਬਨ 50 ਕੁ ਸਾਲਾਂ ਦੀ ਤੇ ਦੂਸਰੀ ਨੌਜਵਾਨ ਕੋਈ 20 ਕੁ ਸਾਲਾਂ ਦੀ, ਜਿਨੇ ਇੱਕ ਵਰੇ ਕੁ ਦਾ ਬੱਚਾ ਕੁੱਛੜ ਚੁੱਕਿਆ ਹੋਇਆ ਸੀ। ਉਸਨੇ ਇਸ ਸੁੰਦਰੀ ਵੱਲ ਕੁਝ ਚਿਰ ਬੜੇ ਗੌਰ ਨਾਲ ਵੇਖਿਆ ਤੇ ਕੋਈ ਹਾਵ ਭਾਵ ਪ੍ਰਤੀਤ ਕੀਤਾ ਜਿਸ ਵਿੱਚ ਕੋਈ ਕੋਮਲਤਾ ਆਵਸੀ। ਉਹ ਬੁੱਢੀ ਤੀਵੀਂ ਉਸ ਸੁੰਦਰੀ ਦੀ ਮਾਂ ਸੀ, ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ। ਇਹਨਾਂ ਨਾਲ ਕੋਈ ਨਹੀਂ ਸੀ, ਉਸ ਦੀਆਂ ਅੱਖਾਂ ਉਹਨਾਂ ਦੀ ਪੈੜ ਉੱਤੇ ਸਨ, ਅਤੇ ਜਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ, ਉਹ ਵੀ ਉਧਰ ਚਲਿਆ ਗਿਆ। ਉਹ ਉਹਨਾਂ ਦੀ ਵਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ। ਉਹ ਉਸ ਡੱਬੇ ਵਿੱਚ ਚੜ ਗਿਆ ਅਤੇ ਉਸ ਮੁਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ। ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪ ਚਾਪ ਬੈਠਾ ਰਿਹਾ, ਜਿਸ ਤਰ੍ਹਾਂ ਉਹਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ। ਉਸਨੇ ਬੜੀ ਅਹਿਤਿਆਤ ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿੱਚ ਇੱਕ ਭੋਲਾ ਭਾਲਾ ਜਿਹਾ ਪ੍ਰਗਟ ਕੀਤਾ। ਨੌਜਵਾਨ ਨੇ ਉਸ ਵੱਲ ਇੱਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝੱਟ ਹੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਹ ਉਸ ਨਾਲ

0: ਅਜਿਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ। ਉਸਨੇ ਸਮਝ ਲਿਆ ਕਿ ਉਹ ਬੁੱਢੀ ਸਿੱਧੀ ਸਾਦੀ ਰਹਿਮ ਦਿਲ ਅਰ ਗਾਲੜੋ ਸੀ। ਭੈਣ ਜੀ ਤੁਸੀਂ ਕਿੱਥੇ ਜਾਣਾ ਹੈ? ਇੱਕ ਅਧਖੜ ਉਮਰ ਦੀ ਤੀਵੀਂ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀਂ ਦੇ ਪਰਲੇ ਪਾਸੇ ਆ ਬੈਠੀ ਸੀ ਉਸਨੂੰ ਪੁੱਛਣ ਲੱਗੀ। ਅਸੀਂ ਅਟਾਰੀ ਚੱਲਿਆਂ, ਉਸ ਬੁੱਢੀ ਤੀਵੀਂ ਨੇ ਉੱਤਰ ਦਿੱਤਾ। ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛਿੜ ਪਈਆਂ ਪਰ ਉਹ ਮੁਟਿਆਰ ਚੁੱਪ ਕਰਕੇ ਬੈਠੀ ਰਹੀ। ਉਹ ਉਸ ਵੱਲ ਤੱਕਦਾ ਰਿਹਾ, ਕਦੀ ਕਦੀ ਉਸਦੇ ਅਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ। ਉਸਨੂੰ ਯਕੀਨ ਸੀ ਕਿ ਉਸਨੇ ਮੁਠਿਆਰ ਦਾ ਦਿਲ ਜਿੱਤ ਲਿਆ ਹੈ। ਉਸਨੇ ਅਨੁਮਾਨ ਲਾਇਆ ਕਿ ਇਸਦਾ ਵਿਹੁਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੇ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ। ਭਾਵੇਂ ਉਹ ਬੜੀ ਸ਼ਰਮੀਲੀ ਸੀ, ਉਸਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਇੱਕ ਆਸਰਾ ਸੀ। ਗੱਡੀ ਤੁਰ ਪਈ। ਬੁੱਢੀ ਤੀਵੀਂ ਨੇ ਬੱਚੇ ਨੂੰ ਆਪਣੇ ਕੁੱਛੜ ਲਿਆ, ਪਿਆਰ ਕੀਤਾ, ਥਾਪੜਿਆ। ਇਹ ਤੁਹਾਡੀ ਬੀਬੀ ਦਾ ਬਾਲ ਹੈ ਮਾਤਾ ਜੀ? ਉਸਨੇ ਮੌਕਾ ਤਾੜ ਕੇ ਪੁੱਛਿਆ। ਹਾਂ ਪੁੱਤਰ, ਅਤੇ ਇਸਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ। ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ। ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ। ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ। ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸਨੂੰ ਦੇ ਦਿੱਤਾ। ਬੱਚੇ ਦੇ ਨੌਜਵਾਨ ਦੇ ਕੁੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖਾਸ ਅਸਰ ਕੀਤਾ। ਉਸਦਾ ਉਦਾਸ ਚਿਹਰਾ ਖਿੜ ਗਿਆ, ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ। ਉਸਨੇ ਬੱਚੇ ਦਾ ਖੇਡ ਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜਿਹੀ ਤਾਰ ਖੜਕ ਗਈ ਜਿਵੇਂ ਖਾਵੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ, ਪਰ ਫਿਰ ਝੱਟ ਹੀ ਛੱਡ ਦਿੱਤਾ। ਕੁਝ ਚਿਰ ਲਈ ਉਸਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ, ਪਰ ਹੁਣ ਉਹ ਉਦਾਸ ਦਿਖਾਈ ਨਹੀਂ ਦੇ ਰਹੀ ਸੀ। ਮਾਤਾ ਜੀ ਤੁਸੀਂ ਕਿੱਥੋਂ ਆਇਓ? ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ। ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ। ਚੀਚਾ ਵਤਨੀ ਤੋਂ, ਉੱਥੇ ਮੇਰੀ ਧੀ ਦੇ ਸਹੁਰੇ ਨੇ, ਇਹ ਵਿਧਵਾ ਏ, ਇਸ ਦੇ ਖਾਵੰਦ ਨੂੰ ਗੁਜ਼ਰਿਆਂ ਕੋਈ 8 ਕੁ ਮਹੀਨੇ ਹੋ ਗਏ ਨੇ। ਉਹ ਉਸ ਕੁੜੀ ਵੱਲ ਵੇਖਣ ਲੱਗਾ ਜਿਸਨੇ ਇਹ ਗੱਲ ਛਿੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ। ਮੇਰੇ ਵੀ ਹੋਰ ਕੋਈ ਬਾਲ ਨਹੀਂ, ਕੁੜੀ ਵੱਲ ਸਹਿਨਤ ਕਰਕੇ, ਇਹਦੇ ਬਾਪ ਨੂੰ ਵੀ ਮਰਿਆ ਕੋਈ 10 ਵਰੇ ਹੋ ਗਏ ਨੇ। ਹਾਂ ਇੱਥੇ ਤੁਸੀਂ ਇਕੱਲੇ ਹੋ? ਨੌਜਵਾਨ ਨੇ ਆਪਣੇ ਆਪ ਹੀ ਕਿਹਾ। ਹਾਂ ਬਿਨਾਂ ਮਰਦ ਦੇ, ਇਸੇ ਲਈ ਅਸੀਂ ਇਕੱਲੇ ਹਾਂ। ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ। ਨਹੀਂ ਨਹੀਂ, ਅੱਜ ਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ। ਅੱਜ ਕੱਲ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਹੀ ਆਉਂਦੀਆਂ ਜਾਂਦੀਆਂ ਨੇ। ਹਾਂ ਜਾਂਦੀਆਂ ਨੇ, ਉਸ ਮਾਈ ਨੇ ਕਿਹਾ। ਕੁਝ ਚਿਰ ਲਈ ਉਹ ਚੁੱਪ ਕਰ ਗਏ ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਉਣਾ ਠੀਕ ਨਹੀਂ ਸਮਝਦੀ ਸੀ। ਪੁੱਤਰ ਤੂੰ ਕਿੱਥੋਂ ਆਇਆ? ਮਾਈ ਨੇ ਪੁੱਛਿਆ। ਮੈਂ ਮੀਆਂ ਚੰਨੂ ਤੋਂ ਆ ਰਿਹਾ ਹਾਂ ਮਾਤਾ ਜੀ। ਤੂੰ ਕਿਤੇ ਨੌਕਰ ਹੈ ਕਾਕਾ?
1: ਨਹੀਂ ਜੀ, ਮੈਂ ਜੇ ਲਾਹੌਰ ਪੜ੍ਹਨਾ, ਪਰ ਹੁਣ ਮੈਂ ਪੱਤੋ ਕੀ ਚੱਲਿਆ ਵਾਂ।
0: ਕਿਹੜੀ ਜਮਾਤ ਵਿੱਚ ਪੜ੍ਹਦਾ ਹੈ?
1: ਜੀ ਮੈਂ MA ਵਿੱਚ ਪੜ੍ਹਨਾ।
0: ਤੈਨੂੰ ਲਾਹੌਰ ਪੜ੍ਹਦਿਆਂ ਕਿੰਨਾ ਚਿਰ ਹੋ ਚੱਲਿਆ?
1: ਜੀ ਇਹ 6ਵਾਂ ਵਰ੍ਹਾ ਹੈ।
0: ਇੰਨਾ ਚਿਰ ਉਹ ਚੋਰ ਅੱਖ ਨਾਲ ਉਸ ਮੁਟਿਆਰ ਵੱਲ ਤੱਕਦਾ ਰਿਹਾ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ। ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ। ਉਸ ਨੂੰ ਕੁੜੀ ਦੇ ਇਸ ਵਤੀਰੇ ਤੇ ਰਤਾ ਕੋ ਨਿਰਾਸ਼ਤਾ ਹੋਈ। ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦਿੰਦੀ, ਉਸਨੇ ਖਿਆਲ ਕੀਤਾ। ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ, ਬੁੱਢੀ ਮਾਈ ਨੇ ਕੁਝ ਫੁਲਾਉਣ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ। ਮੁੰਡਾ ਹੌਲੀ ਜਿਹੀ ਹੱਸਿਆ, ਪਰ ਉਸਦੇ ਦਿਲ ਵਿੱਚ ਕੁਝ ਇਸ ਗੱਲ ਤੋਂ ਨਿਰਾਸ਼ਤਾ ਸੀ ਕਿ ਉਸ ਮੁਟਿਆਰ ਦਾ ਉਸ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ।
1: ਮੇਰਾ ਜਵਾਈ ਸਿਰਫ 4 ਵਰ੍ਹੇ ਲਾਹੌਰ ਸੀ, ਉਹ BA ਪਾਸ ਸੀ। ਤੂੰ ਬਹੁਤ ਪੜ੍ਹਿਆ ਹੋਇਆ ਹੈ, ਇਸ ਲਈ ਜ਼ਰੂਰੀ ਹੈ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ। ਇਹਨਾਂ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ, ਉਸਨੇ ਮੁਟਿਆਰ ਵੱਲ ਵੇਖਦੇ ਹੋਏ ਕਿਹਾ। ਉਹ ਪ੍ਰਤੀਤ ਕਰਨ ਲੱਗਾ ਸੀ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ ਉਸਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ। ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ। ਉਸਨੇ ਬਾਲ ਵੱਲ ਦੇਖਦੇ ਸੀਟੀ ਮਾਰੀ ਤੇ ਉਸਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ। ਜਿਸ ਵੇਲੇ ਉਹ ਉਸਨੂੰ ਬਾਲ ਫੜਾਉਣ ਲੱਗੀ ਤਾਂ ਉਹਨਾਂ ਦੇ ਹੱਥ ਇੱਕ ਦੂਜੇ

ਜਨਰਲ ਸ਼ੋਗੇ ਉਹ ਬਾਲ ਨੂੰ ਖਿਡਾ ਰਿਹਾ ਸੀ, ਪਰ ਆਪਣਾ ਧਿਆਨ ਉਸ ਮੁਟਿਆਰ ਵੱਲੋਂ ਮੋੜ ਨਹੀਂ ਸਕਦਾ ਸੀ। ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ। ਉਸ ਲਈ ਅਜੇ 1 ਘੰਟੇ ਦਾ ਸਫ਼ਰ ਬਾਕੀ ਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ। ਗੱਡੀ ਖੜੀ ਹੋਣ ਨਾਲ ਉਸਨੂੰ ਮੌਕਾ ਮਿਲ ਗਿਆ। ਬਾਲ ਨੂੰ ਉਸਦੀ ਮਾਂ ਕੋਲ ਦੇ ਕੇ ਉਹ ਪਲੇਟਫਾਰਮ ਉੱਤੇ ਉੱਤਰ ਗਿਆ। ਬੁੱਢੀ ਮਾਈ ਜੋ ਕੁਝ ਥਕੇਵਾਂ ਪ੍ਰਤੀਤ ਕਰ ਰਹੀ ਸੀ, ਆਪਣੇ ਨਾਲ ਦੀ ਥਾਂ ਵਿਹਲੀ ਦੇਖ ਕੇ ਲੰਮੀ ਪੈ ਗਈ। ਜਦੋਂ ਗੱਡੀ ਤੁਰ ਪਈ, ਉਹ ਫਿਰ ਉਸ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇਖ ਕੇ ਉਸ ਕੁੜੀ ਕੋਲ ਜਾ ਬੈਠਾ। ਪਹਿਲਾਂ ਤਾਂ ਉਹ ਕੁੜੀ ਝਿਜਕੀ, ਪਰ ਫਿਰ ਉਸਨੇ ਕੋਈ ਪਰਵਾਹ ਨਾ ਕੀਤੀ। ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ, ਖਾਸ ਕਰਕੇ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖੜਾਵੇ, ਪਰ ਬੱਚੇ ਨੂੰ ਨੀਂਦ ਆਈ ਹੋਈ ਸੀ। ਉਸ ਕੁੜੀ ਨੇ

ਪਰਵਾਹ ਨਾ ਕੀਤੀ। ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ, ਖਾਸ ਕਰਕੇ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖੜਾਵੇ, ਪਰ ਬੱਚੇ ਨੂੰ ਨੀਂਦ ਆਈ ਹੋਈ ਸੀ। ਉਸ ਕੁੜੀ ਨੇ ਛਾਲ ਦੀ ਬੁੱਕਲ ਮਾਰੀ ਅਤੇ ਬਾਲ ਨੂੰ ਸਵਾਉਣ ਲਈ ਉਸ ਨੂੰ ਦੁੱਧ ਦੇਣ ਲੱਗ ਪਈ। ਮੁੰਡੇ ਨੇ ਹੌਸਲਾ ਕਰਕੇ ਹੱਥ ਫੜ ਲਿਆ। ਪਹਿਲਾਂ ਤਾਂ ਉਹ ਬਹੁਤ ਡਰੀ, ਪਰ ਫਿਰ ਜਾਣੋ ਕੁਝ ਹੌਸਲਾ ਕਰ ਲਿਆ ਤੇ ਹੱਥ ਛਡਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ। ਜਿਸ ਵੇਲੇ ਉਸਦਾ ਬਾਲ ਉਸਦੀ ਗੋਦੀ ਵਿੱਚ ਪਿਆ, ਦੁੱਧ ਚੁੰਗ ਰਿਹਾ ਸੀ ਤੇ ਉਸਦਾ ਪ੍ਰੇਮੀ ਹੱਥ ਫੜੀ ਬੈਠਾ ਸੀ। ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ, ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ। ਉਹ ਚੁੱਪ ਚਾਪ ਇਸ ਓਪਰੀ ਜਿਹੀ ਛੋਹ ਦਾ ਆਨੰਦ ਮਾਣ ਰਿਹਾ ਸੀ ਕਿ ਔੜਖ ਉਹਨਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪੱਤੋਕੀ ਦੇ ਸਟੇਸ਼ਨ ਤੇ ਖੜੀ ਹੋਈ। ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵੱਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ। ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਸਹਾਰਾ ਅਤੇ ਇਕੱਲੀ ਜਿਹੀ ਪ੍ਰਤੀਤ ਕਰਨ ਲੱਗੀ। ਉਹ ਜੋ ਕੁਝ ਇਕੱਲੀ ਜਿਹੀ ਪ੍ਰਤੀਤ ਕਰਨ ਲੱਗੀ, ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ, ਆਪਣੇ ਆਪ ਨੂੰ ਮੁੜ ਵਿਧਵਾ ਪ੍ਰਤੀਤ ਕਰਨ ਲੱਗੀ। ਤੇ ਇਸ ਦੇ ਨਾਲ ਹੀ ਦੋਸਤੋ, ਸਾਡਾ ਅੱਜ ਦਾ ਸਾਹਿਤਕ ਮੈਗਜ਼ੀਨ ਸਮਾਪਤ ਹੁੰਦਾ ਹੈ ਤੇ ਫੇਰ ਮਿਲਾਂਗੇ। ਉਦੋਂ ਤੱਕ ਲਈ ਆਪਣੀ ਦੋਸਤ ਸ਼ੀਨਮ ਨੂੰ ਦਿਓ ਇਜਾਜ਼ਤ। ਰੱਬ ਰਾਖਾ।